ਲਗਾ ਰਹਾ ਹੂੰ ਮਜ਼ਾਮੀਨੇ ਨੌ ਕੇ ਅਨਬਾਰ, ਕਬਰ ਕਰੋ ਮੇਰੇ ਕਿਰਮਨ ਕੇ ਕੋਸ਼ ਚੀਨੋ ਕੋ। ਇਲਮ ਔਰ ਤਜਰਬਾ ਊਪਰ ਵਾਲੇ ਕੀ ਬਹੁਤ ਬੜੀ ਨਿਮਤ ਹੈ, ਔਰ ਇਨਕਾ ਬਿਹਤਰੀਨ ਮਸਰਫ ਯੇ ਹੈ ਕਿ ਇਨਹੇ ਦੂਸਰੋਂ ਤੱਕ ਪਹੁੰਚਾਇਆ ਜਾਏ, ਲੇਕਿਨ ਆਪਣੀ ਇਲਮੀ ਕਾਵਿਸ਼ ਪਰ ਫਖਰ ਕਰਨੇ ਕੇ ਬਜਾਏ ਇਨਕੇ ਸਾਰੀ ਇਖਲਾਸ ਔਰ ਖਿਦਮਤ ਕਲਬ ਕੋ ਮੁਕੱਦਮ ਰੱਖਣਾ ਚਾਹੀਏ। ਜੋ ਸ਼ਖਸ ਇਲਮ ਬਾਂਟਤਾ ਹੈ ਉਸਕਾ ਇਲਮ ਦੂਸਰੋਂ ਕੇ ਲੀਏ ਰੋਸ਼ਨੀ ਬਣ ਜਾਤਾ ਹੈ। ਇਲਮ ਕੀ ਅਸਲ ਕਦਰ ਇਸੇ ਜਮਾ ਕਰਨੇ ਮੇਂ ਨਹੀਂ ਬਲਕਿ ਦੂਸਰੋਂ ਤੱਕ ਪਹੁੰਚਾਨੇ ਮੇਂ ਹੈ, ਮਗਰ ਇਲਮ ਬਾਂਟਤੇ ਵਕਤ ਨਾਮ ਵੋ ਨਮੂਦ ਨਹੀਂ ਇਖਲਾਸ ਔਰ ਫਾਇਦਾ ਆਮ ਕੋ ਮਕਸਦ ਬਣਾਉਣਾ ਚਾਹੀਏ।